ਸਫ਼ਰ ਤੋਂ ਪਹਿਲਾਂ ਇੱਕ ਗੱਲ ਯਾਦ ਰਹੇ, ਇਹ ਟਾਈਮ ਹੈ ਤੁਹਾਡੇ ਸਥਾਨਕ ਟੋਯੋਟਾ ਡੀਲਰ ਤੇ ਐਕਸਪਰਟ ਸਰਵਿਸ ਦਾ। ਆਇਲ ਚੇਂਜਸ, ਬ੍ਰੇਕ ਚੈਕਸ ਅਤੇ ਟਾਇਰ ਬਦਲਣ ਲਈ ਤੁਹਾਡਾ ਇੱਕ ਈਜ਼ੀ ਸਟਾਪ। ਅੱਜ ਹੀ ਅਪਾਇੰਟਮੈਂਟ ਬੁੱਕ ਕਰੋ ਕਿਉਂਕਿ ਇਹ ਸਫ਼ਰ ਹੋਣ ਵਾਲਾ ਹੈ ਤੂਫਾਨੀ।